0: ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਥੈਂਕ ਯੂ ਸੋ ਮਚ ਆਲ ਆਫ ਯੂ, ਆਪ ਸਭ ਕੇ ਮੈਸੇਜਸ ਕੇ ਲੀਏ ਜੋ ਕਿ ਆਪ ਮੁਝੇ ਭੇਜ ਰਹੇ ਹੈ। ਐਂਡ ਉਸਕੇ ਸਾਥ ਸਾਥ ਅਬ ਮੇਰਾ ਵੀ ਫਰਜ਼ ਬਣਦਾ ਹੈ ਕਿ ਆਪ ਲੋਕ ਅਗਰ ਕੰਮ ਕਰ ਰਹੇ ਹੈ, ਜੋ ਵੀ ਕਰ ਰਹੇ ਹੈ, ਕਰਤੇ ਰਹੀਏ, ਲੇਕਿਨ ਮੈਚ ਕੀ ਅਪਡੇਟ ਅਗਰ ਆਪਕੋ ਚਾਹੀਏ ਤੋ ਰੇਡੀਓ ਵਾਲੇ ਕੋ ਆਨ ਰੱਖੀਏ, ਵੋ ਕੰਮ ਮੈਂ ਆਪਣਾ ਆਪ ਕਰਵਾ ਦੂੰਗੀ ਆਪਕੇ ਲੀਏ, ਹੈ ਨਾ। ਲਖਨਊ ਔਰ ਰਾਜਸਥਾਨ ਕਾ ਮੈਚ ਚੱਲ ਰਿਹਾ ਹੈ ਔਰ ਲਖਨਊ ਵੀ ਖੇਲ ਰਿਹਾ, 12 ਓਵਰ ਕੰਪਲੀਟ ਹੋਣੇ ਕੇ ਬਾਅਦ ਸਕੋਰ ਹੋ ਗਿਆ 149 ਐਂਡ ਪਹਿਲਾ ਵਿਕਟ ਜਾ ਚੁੱਕਾ ਹੈ। ਨਹੀਂ, ਇਹ ਵਿਕਟ ਗਿਰਨੇ ਕੀ ਤਰਫ ਸੇ ਮੈਨੇ ਪਾਰਟੀ ਨਹੀਂ ਕੀਤੀ, ਇਹ ਗਾਣਾ ਥਾ ਦੋਸਤ। ਚੱਕੋ ਜੀ ਗਾਣਾ ਫਿਰ ਇਹ ਵੀ ਆਊਗਾ ਥੋੜ੍ਹੀ ਦੇਰ ਦੇ ਵਿੱਚ। 6:06:15 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈ। ਐਂਡ ਆਪਨੇ ਦੇਖਾ ਹੈ ਨਾ ਕਿ ਅੱਜ ਕੱਲ੍ਹ ਇੰਸਟਾਗ੍ਰਾਮ ਪੇ ਇੱਕ ਨਈ ਅਪਡੇਟ ਆਈ ਹੈ, ਇੰਸਟਾਗ੍ਰਾਮ ਇੰਸਟੈਂਟਸ, ਜਿਸਮੇ ਯੇ ਇੱਕ ਐਸੀ ਚੀਜ਼ ਹੈ ਕਿ ਆਪਕਾ ਅਗਰ ਹੱਥ ਲਗਾ ਤੋ ਆਪਕੀ ਸਟੋਰੀ ਜੋ ਹੈ ਵੋ ਆਪਣੇ ਆਪ ਪੋਸਟ ਹੋ ਜਾਏਗੀ ਔਰ ਸਭ ਲੋਕ ਜੋ ਹੈ ਵੋ ਸਟੋਰੀ ਆਪਕੀ ਦੇਖ ਲੇਂਗੇ। ਔਰ ਇੱਕ ਯੇ ਇੱਕ ਐਸਾ ਫੀਚਰ ਹੈ ਜਹਾਂ ਪਰ ਆਪ ਫਿਲਟਰ ਵੀ ਨਹੀਂ ਲਗਾ ਸਕਤੇ ਹੈ, ਮਤਲਬ ਬਿਨਾਂ ਫਿਲਟਰ ਕੇ ਫੋਟੋ ਜਾਏਗੀ ਔਰ ਬਹੁਤ ਸਾਰੇ ਲੋਕੋ ਕੋ ਪਤਾ ਹੀ ਨਹੀਂ ਹੈ ਔਰ ਉਨਕੀ ਫੋਟੋਜ਼ ਜੋ ਹੈ ਵੋ ਜੋ ਖਿੱਚ ਰਹੇ ਹੈ ਵੋ ਐਸੀ ਰੈਂਡਮ ਜਾ ਰਹੀ ਹੈ। ਲੇਕਿਨ ਇਸ ਫੀਚਰ ਕੋ ਆਪਕੋ ਪਤਾ ਹੈ ਕਿ ਆਪ ਟਰਨ ਆਫ ਵੀ ਕਰ ਸਕਤੇ ਹੈ, ਤੋ ਕਿਸ ਤਰ੍ਹਾਂ ਸੇ ਇਸ ਫੀਚਰ ਕੋ ਆਪਕੋ ਟਰਨ ਆਫ ਕਰਨਾ ਹੈ ਮੈਂ ਆਪਕੋ ਬਤਾਉਂਗੀ। ਆਪਕੋ ਕਿਆ ਕਰਨਾ ਹੈ, ਆਪਣੀ ਨਾ ਇੰਸਟਾਗ੍ਰਾਮ ਕੀ ਸੈਟਿੰਗਸ ਮੇ ਜਾਣਾ ਹੈ, ਠੀਕ ਹੈ। ਸੈਟਿੰਗਸ ਮੇ ਜਾਣੇ ਕੇ ਬਾਅਦ ਰੁਕ ਜਾਈਏ, ਮੈਂ ਵੀ ਓਪਨ ਕਰ ਰਹੀ ਹੂੰ ਕਿਉਂਕਿ ਮੈਨੇ ਵੀ ਆਜ ਹੀ ਜੋ ਹੈ ਯੇ ਓਪਨ ਮਤਲਬ ਇਸਕਾ ਆਫ ਕੀਆ ਥਾ, ਲੇਕਿਨ ਫਿਰ ਵੀ ਸਭ ਲੋਕ ਭੇਜੀ ਜਾ ਰਹੇ ਹੈ ਤੋ ਫਿਰ ਮੈਂ ਇਸਕੋ ਜੋ ਹੈ ਵੋ ਯੂਜ਼ ਕਰ ਰਹੀ ਹੂੰ। ਇਸਮੇ ਆਪਣੇ ਸੈਟਿੰਗਸ ਮੇ ਜਾ ਕੇ ਫਿਰ ਆਪਣੇ ਕੰਟੈਂਟ ਪ੍ਰੈਫਰੈਂਸ ਮੇ ਜਾਣਾ ਹੈ ਔਰ ਉਸਕੇ ਬਾਅਦ ਹਾਈਡ ਇੰਸਟੈਂਟ ਇਨਬਾਕਸ ਇਸਕੋ ਔਨ ਕਰ ਦੀਜੀਏ, ਦੈਟਸ ਇਟ, ਆਪਕਾ ਹੋ ਗਿਆ। ਆਪਕੋ ਅਗਰ ਨਹੀਂ ਯੂਜ਼ ਕਰਨਾ ਆ ਰਹਾ ਔਰ ਆਪਕੋ ਲੱਗ ਰਿਹਾ ਕਿ ਯਾਰ ਕੁਛ ਔਰ ਹੀ ਨਾ ਪੋਸਟ ਹੋ ਜਾਏ ਤੋ ਫਿਰ ਆਪਕੋ ਆਫ ਕਰ ਸਕਤੇ ਹੈ ਇਸਕੋ।
1: Presented by Luke's Cafe. Sweetness that hits straight to the heart. Dadar ki most loved kulfi, ab bilkul paas. Madar Kadeem, Vakra, VFS Global K site, Oak Banafi, Metro Kick just next. Instagram pe follow karo and drop by today.
2: Powered by Ahmed Al Maghribi Perfumes. Buy 3, get 1 free. Aapne sahi suna. Ahmed Al Maghribi par chal raha hai. Buy 3, get 1 free offer on all products 15 Mei tak. This offer is available on all 19 branches.
1: Brought to you by Ibad Sports. Gear up, game on. All your sports needs at one place. Ibad Sports, brand of achievements. Contact 7733-9198. Boundaries hit, flavors ignite. Ab har dish mein lagega desi swad ka tadka with Desi Dhaba. Taste ka real sixer. Desi Dhaba, Bin Mehmood, Tawar Mall and Mall of Qatar.

ਹਾਂਜੀ ਮੈਂ ਕਿਹਾ ਜੀ ਸੋਹਣੇ ਹੋ ਕੇ ਤਾਂ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ 8:51 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈ ਅਬ ਸਿਮਰਨ ਕੌਰ ਕੇ ਗਲਟੀ ਮਾਰਨੇ ਕਾ ਟਾਈਮ ਆ ਚੁੱਕਾ ਲੇਕਿਨ ਕੁਇਕਲੀ ਮੈਂ ਆਪਕੋ ਸਕੋਰ ਜੋ ਹੈ ਵੋ ਬਤਾ ਦੇਤੀ ਹੂੰ ਲਖਨਊ ਨੇ ਪਹਿਲੇ ਖੇਲਦੇ ਹੋਏ 221 ਰਨ ਕਾ ਟਾਰਗੇਟ ਦੀਆ ਐਂਡ ਰਾਜਸਥਾਨ ਅਭੀ ਖੇਲ ਰਹੀ ਹੈ 9 ਬਾਲੋਂ ਮੇਂ 4 ਰਨ ਜੋ ਹੈ ਵੋ ਬਸ ਜੀਤਨੇ ਕੇ ਲੀਏ ਚਾਹੀਏ 3 ਵਿਕਟ ਜੋ ਹੈ ਵੋ ਜਾ ਰਹੇ ਹੈ ਜਾ ਚੁੱਕੇ ਹੈ ਅਭੀ ਸਿਮਰਨ ਕੌਰ ਕੇ ਵੀ ਯਹਾਂ ਸੇ ਗਲਟੀ ਮਾਰਨੇ ਕਾ ਟਾਈਮ ਹੈ ਲੇਕਿਨ ਜਾਣੇ ਸੇ ਪਹਿਲੇ ਸ਼ੋਅ ਕੇ ਆਖਰੀ ਦੋ ਗਾਣੇ